ਸਿਆਣਪ ਅਸਾਂਜੀ ਉਮੇਦ ਅਸਾਂਜੀ ਖੁਆਬਾਂ ਜੀ ਤਾਬੀਰ ਆਏ ਹੀ ਵਤਨ ਅਸਾਂਜੇ ਸ਼ਹੀਦਾਂ ਜੀ ਅਮਾਨਤ ਅਸਾਂਜੇ ਬੁਲੀ ਅਸਾਂਜੇ ਇੰਦੜ ਨਜ਼ਰ ਆਏ ਜੋ ਖੁਆਬ ਡਿਠੋ ਸਾਹ ਖਣੀ ਰਹਿਆ ਆਯੋ ਉਨ ਜੀ ਪੋਇਆ ਬੇਸ਼ੁਮਾਰ।

ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲ ਰੇ ਸਹੀ ਕਿਹੜਾ ਫਾਇਦਾ।